0: जी दोस्तों, इस दिल को हमेशा बच्चा ही रहने देना चाहिए, क्योंकि बच्चों की हंसी और उनका हर काम निश्चल होता है, उसमें कोई स्वार्थ नहीं होता। तो दोस्तों, अब कार्यक्रम सफ़र सुहाने गाने नए पुराने का समय भी यहीं पर संपन्न हो रहा है। आप आकाशवाणी हमीरपुर सुनते रहिए, मुस्कुराते रहिए और गुनगुनाते रहिए, और अपनी रेडियो दोस्त अंजू शर्मा को आज का सफ़र सुहाने गाने नए पुराने कार्यक्रम यहीं पर संपन्न करने की दीजिए इजाज़त। हम आकाशवाणी के हमीरपुर केंद्र से बोल रहे हैं, एफएम बैंड 101.8 मेगाहर्ट्ज पर। शाम के 6:30 हुए हैं। लीजिए, अब प्रस्तुत है कार्यक्रम खेती बाड़ी।
1: राधा रानी, राम राम।
2: राम राम सिमरो, राम राम।
1: दिख ना भई घूमी फिरी आई, कने दिख अपने घर आई के जी, है ना, सौ आनंद लगदी।
2: से जे मौज अपने घर आई, से किती भी नहीं मौज।
1: हाँ, तो मैं सही ही दिखा दी पे कल की परसों की आई हो ना, तो दिख पे घर भी रौनक लगी हो।
2: कने दिख अखा बखा गलाना सारे, कने बाहर लीजिए ऐसी चीजें बाहर ली हुंदी, से जे अपने घर दी मौज हुंदी। कने से जे हां दे अपने माचला दी मौज ही ना, से कुती नहीं मिलनी। दे वांग का मौसम, दे वांग की चीजां, कने अखा बखा सारी रौनक लगी रहंदी।
1: हाँ, दिख ए रुख बूटे भी याद आंदे ताले जी दूजे जगह चली आन ना, तो लगदा नहीं पे अहां दे जेड़ा इत्थी दा माहौल है, इत्थी दा वातावरण है, से कुती भी नहीं मिलना।
2: इस टाइम में कुता चली पर डराटिया चक्की करने।
1: ओ तो मीए दिन है तो धुप्पा ही बड़ा भरी होदा ना, संझ कने प्यागले बेल नहीं होदा, खेतर कने खुराटियां दा भी काम कर। चक फटाफट तू भी डाटिया कने चल, से खेतर कने सारी खुराटियां है पूरी झूड़े बूटे ने भरोई है, से कदाड़ी बढ़ने।
2: ओ मीए थकी गई, दो दिन ते आई रही ना, दो दिन ते घर दी सफाइयां लग रही करने।
1: ओ दिख घर दियां हुंदियां रहनियां, घर नहीं चले कुती भी ना, पर खेतरां दा कने खुराटियां दा सहत साफ सफाई इस टाइम ही होनी भाई। दिख हुण बरखा भी भरी हो, कने जेड़ा भी झूड़ा बूटा पुटना, से बड़े सानियां ने पटोई आना।
2: से तो ठीक गलाया, क्योंकि हुण अगे हा खेतर भी बाहने, फसलां बाहने दा भी टाइम आ, पर मिंजो दिखने पौना से आया कुती दराटियां रखी रियां।
1: हां दिख दिख भाई, क्या कि दिन है नहीं निकली हो दा बाहर, तापमान जी से बड़ा भरी हो याद। आज भी दिख दी मैं पे अधिकतम जी से 39 डिग्री सेल्सियस, कने न्यूनतम जी से 26 डिग्री सेल्सियस।
2: दिख दिने तो बड़े धुप्पे हुआ दे ना, पर एड़ा पे प्यागा संजा थोड़ा जी से खेतना दे काम कार भी हो या दे, ए बखा मैं क्यारी भाई कल।
1: हाँ, मैं दिखा दी भाई पे परसों की आई हो, तो कुछ ना कुछ लगी हो ये टाक ठोल ना, पर दे आए पे अपना घर बार जी ऐसे रहन दे नहीं हुंदा। अगर रहन दे हो न ता ही सारे अंदर बार दिख क्यारियां न, खेतर पट्ठे न, तिथि कुम्मा दे, कने सौ चीज जी ऐसे हां लगाने।
2: बिल्कुल जी, पर ए लिख ए मिली की दराटी हुण ना।
1: देख ना, दंदालटी भी ले ले भई, ये तूफान ने बड़ा परी चला रूपे ऐसा भी सोतना सारा।
2: और कुछ तो नहीं लेना, पानी री बोतल भी ले ली।
1: ओ पानी तो चल मैं चलाई बोतल ना, तू दंदालटी कने डाटी ले कने चल गां। ओ फिरी ना
2: चल भाई, ता चल फिर चली पौंदे।
1: हां कने इया भी भाई, अजकल दिख पे अपने खेतर पट्ठे सारा कुछ जी से साफ सुथरा होना चाहिंदा।
2: दे आया कने अगर गल और करिए ना, दिख सिमरो।
1: हाँ।
2: तहां दी सरकारें भी बड़ी छाल जी ऐसे स्कीम चलाई त्री, चाहे से केंद्र सरकार दी गल करिए, राज्य सरकार दी गल करिए ना, तो मुख्यमंत्री खेत संरक्षण योजना, इस दे तई जी ऐसे अहां दी खेतना दी होर ज्यादा जी ऐसे नजो सुरक्षित रखने दे तई बड़ी बांकी योजना चलाई रही, तिना दी बाड़बंदी जी ऐसे है करी सका है, जियां पशुआं ते जी ऐसे फसलां जो बचाई सका है।
1: हाँ, और क्या दे होंदा ना, पिजी जहाँ फसल लगांदे कई तरह दे पशु जी ऐसे तिना जो बर्बाद करी दिंदे, तो ये जानवर ते बचाने ताई जी ऐसे एक बेहद ही लाभकारी सरकारी योजना जी ऐसे अहां तुहां वास्ते चलाई हो, ताकि अहां दी फसलां जी ऐसे बची सकन।
2: से जे बुल्ला रुट्टा ना मेरा।
1: हाँ।
2: से पिछली बारी जी ऐसे उथी गुलाबो दा खेतर भी थे, कने मेरे भी थे सौगी दिया मंगला दे, तो अहें दे आके कित्ते पे दो तीने जड़िए ना कट्ठी जी ऐसे खेतरा दी बाड़बंदी कराई ली, तो तिस्ते जी ऐसे सरकार दी से जे योजना चली रही ना सोलर फेंसिंग दे तई, तो बोलिया पे अगर दो तीन परिवार जी कट्ठे मिली कने जे अगर सोलर फेंसिंग खेतरा दी कराते, तो तिस पर जी ऐसे सबसिडी ज्यादा मिलती। इस बारी मैं तीजो दे आई बोलना, हाँ पर अजे खेतरा खमाते आई नहीं होया, मैं लिया इतनी तेरे खेतर भी है कने मेरे भी है दो तीन खेतर कट्ठे।
1: हाँ पे दे आए कि मिली जुली ने जी ऐसे ਦੀਆਂ ਕੰਮਾਂ ਕਰਾਈ ਸਕਦੇ, ਬੇ ਸਰਕਾਰ ਦੀ ਵੀ ਹੈਲਪ ਮਿਲੀ ਆਣੀ, ਕਨੇ ਆਪੇ ਵੀ ਆਹ ਥੋੜਾ ਪੈਸਾ ਜੀ ਐਸਾ ਪਾਈ ਸਕਦੇ।
2: ਅਗਰ ਦੇਖੋ ਵੀ ਇਕੱਲੇ ਵੀ ਪਰਿਵਾਰ ਜੀ ਐਸ ਅਸੀਂ ਆਪਣੇ ਖੇਤਰਾਂ ਦੀ ਬਾੜ ਬੰਦੀ ਕਰਵਾਈ ਸਕਦੇ, ਪਰ ਤਿਸ ਚ ਜੇ ਸਬਸਿਡੀ ਮਿਲਦੀ ਸੇ ਘੱਟ ਮਿਲਦੀ, ਕਨੇ ਅਗਰ ਇਕੱਠੇ ਟੇਲੇ ਦੀ ਹੋ ਤਾਂ ਤਿਸ ਚ ਜੇ ਅਸੀਂ ਜ਼ਿਆਦਾ ਸਬਸਿਡੀ ਮਿਲਦੀ
1: ਹਾਂ ਤਾਂ ਫਾਇਦਾ ਜੀ ਅਸੀਂ ਹਲੈਣਾ ਪੇ ਇਕੱਠਿਆਂ ਮਿਲੀ ਕੇ ਜੀ ਅਸੀਂ ਬਾੜ ਬੰਦੀ ਕਰਵਾਉਣੀ, ਕਨੇ ਇਸ ਤੇ ਦਿਖ ਹੁੰਦਾ ਗਿਆ ਨਾ ਖੇਤਰਾਂ ਦੇ ਚਾਰੋਂ ਪਾਸੇ ਜੀ ਅਸੀਂ ਸੋਲਰ ਫੈਂਸਿੰਗ ਲਗਾਈ ਦੇਣੀ, ਕਨੇ ਤਿਸ ਤੇ ਕਿਆ ਹੁੰਦਾ ਪੇ ਹਲਕਾ ਜਿਹਾ ਕਰੰਟ ਜੀ ਅਸੀਂ ਲੱਗਦਾ, ਅਗਰ ਕੋਈ ਜਾਨਵਰ ਆਉਂਗਾ ਵੀ ਨਾ ਤਾਂ ਤਿਸ ਜੋ ਨੁਕਸਾਨ ਨਹੀਂ ਕੋਈ ਵੀ ਪੂਜਣਾ, ਪਰ ਦੇ ਆਉਣਾ ਪੇ ਤੇ ਹਲਕਾ ਦੇ ਕਰੰਟਾਂ ਦਾ ਝਟਕਾ ਲੱਗਣਾ, ਫਿਰ ਤਿਸ ਡਰੀ ਆਉਣਾ
2: ਦੂਜੀ ਵਾਰੀ ਆ ਜੇ ਅਸੀਂ ਡਰੀ ਕਰਨੇ ਫਿਰ ਖੇਤਰਾਂ ਹਜੋ ਨਹੀਂ ਆਉਣਾ।
1: ਹਾਂ ਤਦੇ ਹੈ ਵੀ ਇਹ ਜ਼ਰੂਰੀ ਹੈ ਇਸ ਟਾਈਮ, ਕਨੇ ਇਸ ਤੇ ਆਹਦੀਆਂ ਫਸਲਾਂ ਬਚੀ ਸਕਦੀਆਂ।
2: ਇਹ ਲੈ ਭਾਈ ਦੇਖ ਗੱਲਾਂ ਬਾਤਾਂ ਕਰਦੇ ਕਰਦੇ ਖੇਤਰਾਂ ਵੀ ਪੁੱਜੀਏ, ਕਨੇ ਇਹੜਾ ਵੀ ਹੁਣ ਵੱਖਾ ਵੱਖਾ ਹੀ ਆਏ ਖੇਤਰ ਦੇ ਕਰਦੇ, ਪਹਿਲੇ ਇੱਕ ਹੀ ਖੇਤਰਾਂ ਦੀਆਂ ਬੀੜਾਂ ਸਵਾਰੀ ਲੈਂਦੇ ਨਾ ਕੱਠੀਆਂ, ਗੱਲਬਾਤ ਵੀ ਹੋ ਜਾਣੀ ਫਿਰ ਤੇਰੇ ਖੇਤਰਾਂ ਲਾਈ ਜਾਂਗੇ।
1: ਔਰ ਔਰ ਕਨੇ ਦੇਖ ਇੰਨੇ ਇਕੱਲੀ ਅਗਰ ਮੈਂ ਬੁਲਟ ਟੇਲੇ ਲੋਈ ਵੀ ਗਈ ਨਾ ਤਾਂ ਮੈਂ ਵੀ ਇੰਨੇ ਲੱਗੀ ਰਹਿਣਾ, ਕਨੇ ਸੌਗੀ ਇੱਥੇ ਇੱਕ ਖੇਤਰ ਦੀ ਕਰ ਲੈਣੀਆਂ ਸਾਫ਼ ਸਫਾਈ।
2: ਗਲਾਂਦੇ ਬੋਲਦੇ ਨਾ ਜਿਵੇਂ ਖੇਤੀਬਾੜੀ ਦੇ ਕੰਮ ਕਾਰ ਏ, ਘਰ ਗ੍ਰਹਿਸਤੀ ਦੇ ਕੰਮ ਕਾਰ ਏ, ਪਤਾ ਵੀ ਨੀ ਚੱਲਦਾ ਕੰਮਾਂ ਕਾਰਾਂ ਕਰਦੇ ਦਾ।
1: ਔਰ ਦੇਖ ਬੋਲਦੇ ਨਾ ਇੱਕ ਸੈ ਇੱਕ ਕਨੇ ਇੱਕ ਇੱਕ ਜੀ ਅਸੀਂ 11,
2: ਕਨੇ ਜੀ ਆਹ ਗੱਲ ਕਰੇ ਰਹੇ ਨਾ ਵੀ ਸਿਮਰੋ ਵੀ ਇਹ ਜੇ ਯੋਜਨਾ ਈ ਤਾਂ ਇਹ ਜੇ ਟੇਲਾ
1: ਆਹੋ
2: ਤਾਂ ਇਹਨਾਂ ਦੀ ਸੋਚੇ ਰਹੀ ਉਹ ਵਾੜ ਬੰਦੀ ਕਰਾਉਣੇ ਜੋ।
1: ਹਾਂ ਨਹੀਂ ਕਰੀ ਦਿੰਗੇ ਭਾਈ ਆਵੇਦਨ ਨਾ, ਕਨੇ ਤਾਂ ਹੀ ਜੀ ਅਸੀਂ ਫਾਇਦਾ ਹਾਂ ਤੂੰ ਹਾਂ ਲੈਣਾ, ਪਰ ਇਹ ਹੈ ਕਿ ਇਸ ਤਾਂ ਵੀ ਕੁਛ ਸ਼ਰਤਾਂ ਹੁੰਦੀਆਂ ਨਾ, ਅਗਰ ਕਿਸੇ ਚੀਜ਼ਾਂ ਤਾਂ ਆਹਾਂ ਆਵੇਦਨ ਕਰਨਾ ਕਿਆ ਕਿਆ ਪਾਤਰਤਾ ਕਨੇ ਦਸਤਾਵੇਜ਼ ਜੀ ਅਸੀਂ ਹੋਣਾ ਚਾਹੀਦੇ, ਤੇ ਜਿਹੜਾ ਵੀ ਆਵੇਦਕ ਹੈ ਵੀ ਹੁਣ ਆਹਾਂ ਤੂੰ ਹਨ ਤਾਂ ਆਹਾਂ ਜੀ ਅਸੀਂ ਆਪਣੇ ਕੁਛ ਰਾਜ ਦੇ ਸਥਾਈ ਨਿਵਾਸੀ ਹੈ ਨਾ ਜੀ, ਆਹਾਂ ਹਿਮਾਚਲ ਪ੍ਰਦੇਸ਼ ਦੇ ਤਾਂ ਇਸ ਰਾਜ ਦੇ ਸਥਾਈ ਨਿਵਾਸੀ ਹੋਣਾ ਜੀ ਅਸੀਂ ਜ਼ਰੂਰੀ ਹੈ, ਕਨੇ ਕਿਸਾਨਾਂ ਵਾਲੇ ਖੇਤੀ ਯੋਗ ਨਿਊਨਤਮ ਭੂਮੀ ਜੀ ਅਸੀਂ ਹੋਣਾ ਚਾਹੀਦੀ
2: ਜੀ। ਸੌਗੀ ਜੇ ਅਸੀਂ ਜਾਲੀ ਬਾੜਬੰਦੀ ਕਰਨੀ ਤਾਂ ਇਸਦੇ ਤੇ ਸਜੇ ਜੀ ਆਵੇਦਨ ਕਰਨਾ ਹੈ, ਔਫਲਾਈਨ ਵੀ ਆਵੇਦਨ ਕਰੀ ਸਕਾਂ, ਔਨਲਾਈਨ ਵੀ ਆਵੇਦਨ ਕਰੀ ਸਕਾਂ, ਤਾਂ ਇਸਦੇ ਤੇ ਜੀ ਆਹੇ ਹੋਰ ਯੋਜਨਾ ਦਾ ਫਾਇਦਾ ਲੈਣ ਦੇ ਤੇ ਹੁੰਦਾ ਨਾ ਆਵੇਦਨ, ਤੇ ਇਸਦੇ ਤੇ ਵੀ ਹੋਣਾ ਕਿ ਜੀ ਆਧਾਰ ਕਾਰਡ ਹੋਈ ਗਿਆ, ਪਹਿਚਾਣ ਪੱਤਰ ਹੋਈ ਗਿਆ, ਫਿਰ ਨਿਵਾਸ ਪ੍ਰਮਾਣ ਪੱਤਰ ਹੋਈ ਗਿਆ, ਸੌਗੀ ਆਹਦੀਆਂ ਜ਼ਮੀਨਾਂ ਦੇ ਕਾਗਜ਼ਾਤ ਜਿਵੇਂ ਤੁਸੀਂ ਬੋਲਦੇ ਨਾ ਖਤੌਨੀ ਨਕਲ ਵਗੈਰਾ, ਹਾਂ ਕਨੇ ਬੈਂਕ ਖਾਤਾ ਜੀ ਅਸੀਂ ਆਹਾਂ ਦਾ ਹੋਣੇ ਚਾਹੀਦਾ, ਤਿਸ ਚ ਜੇ ਅਸੀਂ ਸਬਸਿਡੀ ਦੇ ਪੈਸੇ ਜੇ ਅਸੀਂ ਸਿੱਧੇ ਆਣੇ।
1: ਹਾਂ ਪਰ ਸਹਿ ਖਾਤਾ ਆਧਾਰਾਂ ਨੇ ਲਿੰਕ ਹੋਣਾ ਚਾਹੀਦਾ, ਕਈ ਵਾਰੀ ਹੁੰਦਾ ਨਾ ਵੀ ਖਾਤੇ ਬੰਦ ਹੋ ਜਾਂਦੇ, ਤੇ ਤੁਸੀਂ ਜੋ ਪਹਿਲਾਂ ਆਹਾਂ ਜੀ ਅਸੀਂ ਲਿੰਕ ਕਰਵਾਈ ਲੈਣਾ, ਕਹਿੰਦੇ ਪਾਸਪੋਰਟ ਸਾਈਜ਼ ਫੋਟੋ ਕਹਿੰਦੇ ਮੋਬਾਈਲ ਨੰਬਰ ਤੁਸੀਂ ਜੀ ਅਸੀਂ ਆਹਾਂ ਜ਼ਰੂਰ ਦੇਣਾ।
2: ਕਹਿੰਦੇ ਅਗਰ ਔਨਲਾਈਨ ਦੀ ਗੱਲ ਕਰੀਏ ਤਾਂ ਇਸ ਦੀ ਜੇ ਅਸੀਂ ਜੇ ਅਧਿਕਾਰਿਕ ਜੇ ਪੋਰਟਲ ਆ ਤਿੱਥੇ ਜਾਈ ਕਰਨੇ ਜੀ ਅਸੀਂ ਆਹੇ ਔਨਲਾਈਨ ਆਵੇਦਨ ਵੀ ਕਰੀ ਸਕਾਂ ਹੈ, ਕਹਿੰਦੇ ਫਿਰ ਇਸੇ ਜਿਸ ਜੇ ਦਿਸ਼ਾ ਨਿਰਦੇਸ਼ ਦਿੱਤੀ ਰਹੇ ਉਹਨੇ ਸੇ ਉੱਥੇ ਜਾਈ ਕਰਨੇ ਜੇ ਅਸੀਂ ਆਹਾਂ ਭਰਨੇ, ਕਹਿੰਦੇ ਫਿਰ ਇਹ ਯੋਜਨਾ ਦਾ ਲਾਭ ਜੇ ਅਸੀਂ ਲਈ ਸਕਾਂ। ਕਹਿੰਦੇ ਇੱਕ ਗੱਲ ਹੋਰ ਦੱਸੋ ਕਿ ਖੇਤਰਾਂ 'ਚ ਆਈ ਕਰਨੇ ਇੱਥੇ ਜੀ ਹੈ ਨਾ ਖੁਦ ਜੇ ਅਸੀਂ ਸਾਰਾ ਤਿਹਾ ਚੀਜ਼ਾਂ ਦੇ ਬਾਰੇ 'ਚ ਦੱਸਦੀ ਕਿ ਕੁਤੀ ਜੇ ਅਸੀਂ ਸੋਲਰ ਲੱਗਣਾ ਕੀ ਹੈ, ਜੇ ਅਸੀਂ ਫੈਂਸਿੰਗ ਹੋਣੀ ਤੀ ਸਦਾ ਇੱਕ ਦਰਵਾਜ਼ਾ ਵੀ ਰੱਖਦੇ ਜਾਣੇ ਜੋ ਕਿ ਆਪੂ ਵੀ ਜਾਣਾ ਤਾਂ ਕੁਤਾ ਤੇ ਜੇ ਅਸੀਂ ਖੇਤਰਾਂ 'ਚੋਂ ਅੰਦਰਾਂ ਲੰਘਣਾ।
1: ਔਰ ਦੇਖ ਤਾਂ ਹੀ ਅਗਰ ਇੰਨਾ ਹਾਂ ਜੋ ਕੁਛ ਚੀਜ਼ਾਂ ਦਾ ਕਿਆ ਪਤਾ ਹੈ ਨਾ ਤੇ ਨਾ ਆਈ ਕੇ ਦੱਸਣਾ ਤੇ ਇਸੇ ਤਰੀਕੇ ਨਾਲ ਸਾਰਾ ਕੰਮ ਕਾਰ ਜੀ ਅਸੀਂ ਕਰਵਾਉਣਾ।
2: ਗੱਲਾਂ ਬਾਤਾਂ ਤਾਂ ਬਥੇਰੀਆਂ ਹੋਈ ਗਈਆਂ ਨਾ, ਲੋਕ ਗੀਤ ਲੱਗ ਰਿਹਾ ਇਸ ਤੋਂ ਸੁਣ ਲੈਂਦੀਆਂ।
1: ਹਾਂ ਲੋਕ ਗੀਤ ਵੀ ਸੁਣਨਾ ਕਹਿੰਦੇ ਫਟਾਫਟ ਇਹ ਕਲਾ ਵੀ ਕਰਨਾ ਇੱਥੇ।
2: ਹਾਂ

0: ਲੈ ਬਈ ਸਿਮਰੋ, ਲੋਕ ਗੀਤੇ ਤਾਂ ਮੌਜ ਲਾਈ ਤੀ ਕਿ ਨੇ ਤੇਰੀ ਇਹ ਸਾਰੀ ਬੀੜਾ ਦਾ ਵਾਹ ਵੀ ਹੋਈ ਆ।
1: ਵਾਹ ਤਾਂ ਹੋਈ ਗਿਆ ਕਿ ਨੇ ਮੌਜ ਵੀ ਲੱਗੇਗੀ ਨਾ, ਪਰ ਲੋਕ ਗੀਤ ਇਹ ਤਾਨਾ ਪਰਦੇ ਦਿਖੇ ਕਰਦੀ ਪੇ ਡਾਟੀਏ ਇੰਨੀ ਘੁਮਾਉਂਦੀ ਰਹਿੰਦੀ। ਇਹ ਗਾਂ ਨਾ ਸੇਬਾਂ ਦੇ ਡਾਲ ਵੀ ਹਨ ਲਗਾਇਓ ਕਿ ਨੇ ਬੂਟੇ ਬੜੇ ਬਾਂਗ ਕੇ ਚਲੀ ਪਏ ਹੋ।
0: ਸੇ ਤਾਂ ਹੁਣ ਦਿਖੇ ਰਹੀ ਬੜੀਆ ਦੇਰ ਤੇ ਨਾ ਹਜੋ ਨਾ ਡਾਲੀਆਂ ਵੀ ਇਹਨਾਂ ਦੀ ਬੜੀ ਛਾਲ ਹੋਈ ਗਿਰੀ। ਪਿਛਲੀ ਵਾਰੀ ਤੂੰ ਬੋਲਿਆ ਰਹੀ ਪਈ ਫਲ ਵੀ ਲੱਗੀ ਰਹੇ
1: ਔਰ ਮੀ ਬੜੇ ਛਾਲ ਲਗੇ ਕਹਿੰਦੇ ਵੰਡੇ ਵੀ ਤਾਂ ਹੈ ਮੈਂ।
0: ਹਾਂ ਲਈ ਨਹੀਂ ਆ ਰਹੀ, ਪਰ ਇਹ ਕੀ ਬਰੀ ਇਹਨਾਂ ਦਾ ਤੀਜੋ ਹੁਣ ਖਿਆਲ ਰੱਖਣੇ ਪਾਉਣਾ ਇਹਨਾਂ ਦੀ। ਇਹ ਜੇ ਸਾਰੀ ਪਤੀਆਂ ਹੀ ਹੁਣ ਲੱਗ ਰਹੀ ਬੜੀਆ ਦੇਰ ਦੀ ਦਿਖਣੇ ਨਾ ਕਿ ਇਹ ਖਰਾਬ ਲੱਗੀ ਗਿਰੀ ਹੋਣੇ ਇਹਨਾਂ ਜੋ ਜੇ ਐਸੇ ਸਕੈਬ ਰੋਗ ਲੱਗੀ ਗਿਰਾ ਲੱਗਣੇ।
1: ਅੱਛਾ ਤਾਂ ਮੈਂ ਤਾਂ ਮੀਂਹ ਦੀ ਸਮੱਤਾ ਦੀ ਸੀ ਭਈ ਇਹ ਧੁੱਪਾਂ ਬੜੀਆਂ ਭਰੀ ਹੋਈਆਂ ਨਾ ਤਿੰਨਾਂ ਦੀ ਵਜ੍ਹਾ ਤੇ ਹੋਈ ਹੋਣਗੇ ਖਰਾਬ।
0: ਨਾ ਨਾ ਇਹ ਸੇਬ ਦੀ ਫਸਲ ਜੋ ਲੱਗਣੇ ਵਾਲੀ ਪਈ ਇੱਕ ਬੜੀ ਹੀ ਗੰਭੀਰ ਨੇ ਨੁਕਸਾਨਦਾਇਕ ਜੇ ਐਸੇ ਕਬਕ ਬਿਮਾਰੀ ਹੋਈ ਇਹ ਜੇ ਐਸੇ ਸਾਰੇ ਤੋਂ ਪਹਿਲੇ ਕਿਆ ਹੁੰਦਾ ਇਹ ਜੇ ਸੇਬਾਂ ਦੀ ਪਤੀਆਂ ਹੋਈ ਨਾ ਇਹਨਾਂ ਜੋ ਨੁਕਸਾਨ ਪਹੁੰਚਾਉਂਦੀ ਕਿ ਨੇ ਉਸ ਤੇ ਬਾਅਦ ਫੇਰੀ ਔਲੇ ਔਲੇ ਫਲਾਂ ਪਰ ਵੀ ਜੇ ਐਸੇ ਪ੍ਰਭਾਵ ਪਾਉਣੇ ਲਗਾ।
1: ਤਾਂ ਇਸ ਪਰਦਿਆ ਵੀ ਹੁੰਦਾ ਹੋਊਗਾ ਭਈ ਮੌਸਮਾਂ ਦੀ ਮਾਰ ਵੀ ਤਾਂ ਪਾਉਂਦੀ ਹੋਊਗੀ ਭਈ ਜਿਵੇਂ ਗਰਮੀ ਹੈ ਜਾਂ ਠੰਡ ਹੈ ਜਾਂ ਵਰਖਾ ਹੈ ਤਾਂ ਤਿਹਦਾ ਵੀ ਤਾਂ ਕੋਈ ਨਾ ਕੋਈ ਅਸਰ ਰਹਿੰਦਾ ਹੀ ਹੋਊਗਾ।
0: ਅਜੇ ਤਾਂ ਸਿਮਰੋ ਬਥੇਰੇ ਧੁੱਪੇ ਤਾਂ ਪੇਰੇ ਨਾ, ਪਰ ਅੱਗੇ ਜਿਹੀਆਂ ਜੇ ਬਰਸਾਤ ਆਉਣੀ ਨਾ ਕਨੇ ਜਿਹੀਆਂ ਹਵਾ 'ਚ ਜੇ ਐਸੇ ਜ਼ਿਆਦਾ ਨਮੀ ਹੋ ਕਨੇ ਲਗਾਤਾਰ ਜੇ ਐਸੇ ਵਰਖਾ ਹੀ ਭਰਦੀ ਰਹੋ ਫਿਰ ਜੇ ਐਸੇ ਪਤੀਆਂ ਪਰ ਜੇ ਐਸੇ ਲੰਬੇ ਟਾਈਮਾਂ ਕਰਤਕਾ ਜੀ ਐਸੇ ਪਾਣੀ ਦੀ ਓਸ ਬਣੀ ਦੀ ਰਹੋ ਇਹ ਕਰ ਆਓ ਤਿਸ 'ਚ ਜੇ ਐਸੇ ਜ਼ਿਆਦਾ ਪ੍ਰਭਾਵ ਜੇ ਪਵਾਂ ਕਨੇ ਸਰਦੀਆਂ ਦੇ ਮੌਸਮ 'ਚ ਇਹ ਜੇ ਐਸੇ ਜ਼ਿਆਦਾ ਪ੍ਰਭਾਵਿਤ ਹੋਈ।
1: ਅੱਛਾ ਆਹ ਤਾਂ ਸਰਦੀਆਂ 'ਚ ਦੇ ਆਉਂਦਾ ਨਾ ਵੀ ਧੁੱਪ ਵੀ ਘੱਟ ਵੱਜਣੀ ਤਾਂ ਤਿਹਦੀ ਵਜ੍ਹਾ 'ਤੇ ਵੀ ਜਿਹੜੇ ਜੀ ਕਵਕ ਹੁੰਦੇ ਹੈ ਜ਼ਿਆਦਾ ਸੰਕਰਮਿਤ ਹੁੰਦੇ ਕਨੇ ਪੱਤੀਆਂ ਕਨੇ ਟਹਿਣੀਆਂ ਪਰ ਜਿਸ ਹੋਰ ਜ਼ਿਆਦਾ ਪਨਪੀ ਆਉਂਦੇ
0: ਨੇ। ਤਿਸ ਦੇ ਤਾਂ ਪਹਿਲੇ ਪਤਾ ਕਿਆ ਕਰਨਾ ਤੂੰ ਇਹ ਜੇ ਬੜੇ ਬੜੇ ਡਾਲ ਹੈ ਨਾ ਇਹ ਜੇ ਐਸੇ ਇੱਕ ਘਾਈ ਤੂਤਾ ਦਾ ਅੱਗੇ ਜੇ ਡਾਲ ਕਨੇ ਇੱਕ ਹੋਰ ਹੈ ਅੱਗੇ ਜੇ ਇਹ ਜੇ ਐਸੇ ਛਾਂਗੀ ਦੇਣੇ ਜਾਂ ਬੜੀ ਦੇਣੇ ਕਿਉਂਕਿ ਅਗਰ ਇਹਨਾਂ ਜੋ ਜ਼ਿਆਦਾ ਚੁਆਸ ਰਹੇਗਾ ਜ਼ਿਆਦਾ ਇਹਨਾਂ ਦੀ ਨਾ ਬੜਬਾਰ ਹੋਣੀ
1: ਹਾਂ ਹੋ ਹੀ ਸਕਦਾ ਇਹਨਾਂ ਦਾ ਔਡ ਹੈ ਨਾ ਤਾਂ ਵੀ ਇਹ ਦੂਏ ਪੌਦੇ ਜੀ ਸਹਿ ਛਾਈ ਲੈਂਦੇ ਆਪਣੇ ਇਸ ਨੇ ਤਾਂ ਚੱਲ ਇਹਨਾਂ ਜੋ ਤਾਂ ਕਰੇਂਗੀ ਮੈਂ ਥੋੜ੍ਹਾ ਠੀਕ ਨਾ।
0: ਕਨੇ ਇਹ ਜੇ ਸੇਬ ਦਾ ਪੌਦਾ ਹੁੰਦਾ ਇਸਦੀ ਭਾਈ ਹਰ ਮੌਸਮ 'ਚ ਜੇ ਅਸੀਂ ਹਾਂ ਜੋ ਦੇਖਭਾਲ ਕਰਨੇ ਪਾਉਂਦੀ ਜਿਵੇਂ ਪਿੱਛੇ ਬਸੰਤ ਰਿਤੂ ਹੋਈ ਤਾਂ ਇਸਦੀ ਸ਼ੁਰੂਆਤ 'ਚ ਵੀ ਜਾਲੀ ਬਾਰਿਸ਼ ਹੁੰਦੀ ਨਾ ਤਾਂ ਵੀ ਜੇ ਅਸੀਂ ਇਸਦੇ ਜੀਵਾਣੂ ਜਿਹਾ ਹਵਾ ਕਨੇ ਪਾਣੀ ਦੀ ਵਿਛਾਰ ਦੇ ਜ਼ਰੀਏ ਜੇ ਅਸੀਂ ਉੜੀ ਕਨੇ ਪੇੜਾਂ ਦੀਆਂ ਨਹੀਂ ਪਤੀਆਂ ਪਰ ਜੇ ਅਸੀਂ ਆਈ ਜਾਏ।
1: ਹਾਂ ਕਨੇ ਕਈ ਵਾਰੀ ਤਾਂ ਦੇਖ ਪਏ ਫਲਾਂ 'ਚੋਂ ਵੀ ਖਰਾਬ ਕਰੀ ਦਿੰਦੇ ਕਨੇ ਸਾਰੇ ਜੋ ਇਹਨਾਂ ਜੋ ਸੰਕਰਮਿਤ ਕਰੀ ਦਿੰਦੇ, ਪਰ ਕਈ ਵਾਰੀ ਜਿਵੇਂ ਦਿਖੀਏ ਨਾ ਹਾਂ ਤਾਂ ਇਹ ਜਿਹੜੇ ਜੀ ਪੇੜਾਂ ਦੀਆਂ ਪੱਤੀਆਂ ਹਨ ਫੁੱਲ ਹਨ ਫਲ ਹਨ ਇਹਨਾਂ ਪਰ ਅਲੱਗ ਅਲੱਗ ਤਰੀਕੇ ਨੇ ਵੀ ਆਹਾਂ ਜੋ ਇਹ ਰੋਗ ਜੀ ਅਸੀਂ ਸੁੱਝਦਾ ਹੈ ਨਾ।
0: ਹੋਰ ਵੀ ਕਈ ਰੋਗ ਜੇ ਅਸੀਂ ਸੇਬਾਂ ਦੇ ਪੌਦੇ ਜੋ ਜੀ ਅਸੀਂ ਗ੍ਰਸਿਤ ਕਰੀ ਦਿੰਦੇ
1: ਤਾਂ ਵੀ ਦਿਖ ਅਜੇ ਤੱਕ ਤਾਂ ਇਹਦੇ ਲੱਗਾ ਤਾ ਨਾ ਵੀ ਪੱਤੀਆਂ ਜਿਹੜੀ ਨਿਚਲੀ ਸਤਾ ਇਹਨਾਂ ਪਰ ਛੋਟੇ ਕਹਿੰਦੇ ਗੋਲ ਗੋਲ ਹਰੇ ਰੰਗਾਂ ਦੇ ਕਹਿੰਦੇ ਹਲਕੇ ਪੀਲੇ ਰੰਗਾਂ ਦੇ ਧੱਬੇ ਜਿਹੇ ਬਣੇ ਹੋਏ ਨਾ, ਪਰ ਜਿਵੇਂ ਜਿਹਨਾਂ ਵੱਡੇ ਹੋਈ ਜਾਣਾ ਤਾਂ ਇਹਨਾਂ ਦਾ ਰੰਗ ਮੈਨੂੰ ਲੱਗਦਾ ਹੋਰ ਬਦਲੋਈ ਜਾਣਾ ਹੋਊਗਾ।
0: ਇਹਨਾਂ ਦਾ ਰੰਗ ਜੀ ਐਸੇ ਮਖਮਲੀ ਗਹਿਰੇ ਪੂਰੇ ਰੰਗਾਂ ਦਾ ਕਨੇ ਕਾਲੇ ਰੰਗਾਂ 'ਚ ਜੀ ਐਸੇ ਬਦਲੀ ਜਾਂਦੇ।
1: ਹਾਂ ਕਨੇ ਜਾਲੀ ਜੀ ਜ਼ਿਆਦਾ ਹੀ ਖਰਾਬ ਹੋ ਜਾਣੇ ਤੇ ਨਹੀਂ ਪੱਤੀਆਂ ਵੀ ਮੁੜਨਾ ਲਈ ਪਾਉਣੀਆਂ ਕਨੇ ਕਈ ਵਾਰੀ ਤਾਂ ਇਹ ਪੂਰੇ ਪੱਤੇ ਵਾਲੀ ਆਉਂਦੇ ਫਿਰੇ।
0: ਤਾਂ ਫਿਰ ਤਿਸ ਤੇ ਜੀ ਐਸੇ ਦੇਖੀ ਇਤਨੀ ਮਿਹਨਤ ਕਰਨੀ ਸੀ ਆਹਾਂ ਜੋ ਪੱਲੇ ਨਹੀਂ ਪਾਉਣੀ। ਕਨੇ ਅਗਰ ਅਸੀਂ ਫਲਾਂ ਦੀ ਗੱਲ ਕਰੀਏ ਤਾਂ ਫਲਾਂ ਪਰ ਵੀ ਜੀ ਐਸੇ ਨੁਕਸਾਨ ਕਰਦੇ ਇੱਕ ਤਾਂ ਕਿਉਂ ਨਾ ਕਿਸੇ ਜੇ ਫਲਾਂ

0: ਦਾ ਆਕਾਰ ਹੋਣਾ, ਸੇ ਬੜਾ ਵੱਡਾ ਨਹੀਂ ਹੋਣਾ, ਸੇ ਛੋਟੇ ਹੀ ਰਹਿਣੇ। ਕਨੇ ਦੂਜੇ ਜੀ ਅਸੀਂ ਤਿੰਨਾਂ ਪਰ ਵੀ ਜੀ ਅਸੀਂ ਹਲਕੇ ਕਾਲੇ ਰੰਗਾਂ ਦੇ ਧੱਬੇ ਜੀ ਅਸੀਂ ਬਣਨੇ ਲੱਗੀ ਜਾਏ।
1: ਜਿਵੇਂ ਜੀ ਫਲ ਵੱਡਾ ਹੋਣਾ ਲੱਗਦਾ ਤਿੰਨੇ ਹੈ ਫਲ ਵੀ ਖਰਾਬ ਹੋ ਜਾਂਦਾ, ਇਸ ਪਰ ਜਿਵੇਂ ਧੱਬੇ ਖੁਰਦਰੇ ਕਨੇ ਪਪੜੀਦਾਰ ਜੀ ਅਸੀਂ ਬਣਨ ਲੱਗੀ ਪਾਉਂਦੇ।
0: ਇਹਨਾਂ ਸਾਰਿਆਂ ਰੋਗਾਂ ਤੋਂ ਬਚਾਉਣ ਦੇ ਤਈ ਆਹਾਂ ਜੋ ਜੇ ਅਸੀਂ ਕਿਆ ਕਰਨਾ, ਕੋਈ ਵੀ ਫਲਦਾਰ ਪੌਦਾ ਹੋ ਨਾ ਤਿਸ ਦੀ ਦੇਖ ਰੇਖ ਜੇ ਅਸੀਂ ਟਾਈਮਾਂ ਰਹਿੰਦੇ ਹੀ ਕਰਨੀ ਪਾਉਂਦੀ। ਸਾਰੇ ਤੋਂ ਪਹਿਲੇ ਤਾਂ ਸਾਫ਼ ਸਫਾਈ ਦਾ ਖਿਆਲ ਰੱਖਣਾ ਪਾਉਂਦਾ ਕਿ ਇਹ ਜਿਹਦੀਆਂ ਤੌਲੀਏ ਅਸੀਂ ਬਣਾਏ ਰਹੇ ਨਾ, ਇਹ ਟਾਈਮਾਂ ਟਾਈਮਾਂ ਪਰ ਜੇ ਅਸੀਂ ਇਹਨਾਂ ਜੋ ਪਾਣੀ ਦੇਣੇ ਪਾਉਣਾ, ਟਾਈਮਾਂ ਟਾਈਮਾਂ ਪਰ ਇਹਨਾਂ ਦੀ ਨਰਾਈ ਗੁਡਾਈ ਕਰਨੀ ਪਾਉਣੀ, ਖਾਦ ਜੇ ਅਸੀਂ ਟਾਈਮਾਂ ਦੀ ਪਾਣੀ ਪਾਉਣੀ, ਕੰਨੇ ਮਿੱਟੀਆ ਦਾ ਬਦਲਾਵ ਵੀ ਹਲਕਾ ਫੁਲਕਾ ਜੇ ਅਸੀਂ ਉਲਟ ਪਲਟ ਜੇ ਅਸੀਂ ਇਹਾਂ ਜੋ ਕਰਨੇ ਪਾਉਣੀ।
1: ਹਾਂ ਦੇ ਹੀ ਹੈ ਨਾ ਵੀ ਜੀਆਂ, ਕਈ ਵਾਰੀ ਆਹ ਸੁਣਦੇ ਵੀ ਨਾ ਗਲਾਉਂਦੇ ਹੋ ਵੀ ਜੀਆਂ ਅਗਰ ਆਹ ਬਚਾਵ ਕਰਨਾ ਨਿਯੰਤਰਣ ਇਹਨਾਂ ਦਾ ਕਰਨਾ ਹੈ ਤਾਂ ਆਹ ਕੰਟਾਈ ਛਟਾਈ ਫਿਰ ਯੂਰੀਆ ਦਾ ਛਿੜਕਾਵ ਜਾਂ ਕਵਕਨਾਸੀ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ। ਇਸ ਤੋਂ ਇਲਾਵਾ ਦੇਖਿਆ ਇਸ ਪਰ ਜੀਆਂ ਪਾਊਡਰੀ ਮਿਲਡਿਊ ਰੋਗ ਹੁੰਦਾ ਨਾ, ਇਹ ਵੀ ਆਹ ਜੋ ਦਿਖਣ ਜੋ ਮਿਲਦਾ, ਇਸ ਵਿੱਚ ਨਈ ਪੱਤੀਆਂ ਕਹਿੰਦੇ ਟਹਿਣੀਆਂ ਪਰ ਸਫੇਦ ਪਾਊਡਰ ਦੀ ਤਰ੍ਹਾਂ ਜਿਸਾ ਇੱਕ ਪਰਤ ਜੰਮੀ ਆਉਂਦੀ, ਕਹਿੰਦੇ ਪੱਤੀਆਂ ਮੁੜੀ ਕੇ ਪੀਲੇ ਰੰਗਾਂ ਦੀਆਂ ਹੋ ਜਾਂਦੀਆਂ।
0: ਇਸ ਸੌਗੀ ਅਗਰ ਹੋਰ ਗੱਲ ਕਰੀਏ ਹੈ ਕਿ ਸੇਬ ਦੇ ਪੌਦਿਆਂ ਜੋ ਕਿਆ ਕਿਆ ਰੋਗ ਲੱਗਦੇ, ਤਾਂ ਕੈਂਕਰ ਰੋਗ ਵੀ ਜੇ ਅਸੀਂ ਸੇਬ ਦੇ ਪੌਦਿਆਂ ਜੋ ਨੁਕਸਾਨ ਪਹੁੰਚਾਉਂਦਾ, ਇਸ 'ਤੇ ਇਸਦਾ ਤਨਾ ਕਨੇ ਸਾਖਾਏ ਜੇ ਅਸੀਂ ਪ੍ਰਭਾਵਿਤ ਹੋਈ,
1: ਤਾਂ ਇਸ ਤਾਂ ਇਹ ਦੇਖਾਂ ਹਾਂ ਟਾਈਮਾਂ ਟਾਈਮਾਂ ਪਰ ਜੀਆਂ ਜੈਵਿਕ ਛਿੜਕਾਵ ਵੀ ਕਰੀ ਸਕਦੇ। ਅਗਰ ਆਹਾਂ ਜੈਵਿਕ ਵਿਧੀ ਅਪਣਾ ਦੇ ਤਾਂ ਆਹਾਂ ਜੋ ਜੀਆਂ ਨਿੰਮਾਂ ਦਾ ਤੇਲ ਜਾਂ ਕੋਪਰ ਆਧਾਰਿਤ ਫੰਗੀਸਾਈਡ ਦਾ ਪ੍ਰਯੋਗ ਜੀ ਅਸੀਂ ਕਰੀ ਲੈਣਾ ਚਾਹੀਦਾ।
0: ਇਸ 'ਤੇ ਜੇ ਅਸੀਂ ਸੇਬ ਦੇ ਜਿੰਨੇ ਵੀ ਪੌਦੇ ਹੋਏ ਤਿੰਨਾਂ ਜੋ ਜੇ ਅਸੀਂ ਅਸੀਂ ਸੁਰੱਖਿਅਤ ਰੱਖੀ ਸਕਾਂ, ਕਿ ਨਹੀਂ ਸੌਗੀ ਜਿੰਨੇ ਵੀ ਆਹਾਂ ਦੇ ਜੇ ਅਸੀਂ ਫਲ ਵਿਸ਼ੇਸ਼ਗੀਆਂ ਹੋਏ ਤਿੰਨਾਂ ਦੀ ਰਾਏ ਜੇ ਅਸੀਂ ਆਹਾਂ ਜੋ ਸਿਮਰੋ ਜ਼ਰੂਰ ਲੈਣੇ ਚਾਹੀਦੀ, ਜਾਂ ਫਿਰ ਜੇ ਅਸੀਂ ਅਸੀਂ ਕਿਸਾਨ ਕਾਲ ਸੈਂਟਰ ਵੀ ਫੋਨ ਕਰੀ ਸਕਾਂ, ਅਗਰ ਆਹਾਂ ਜੋ ਲਗਾਤਾਰ ਵੀ ਜੀਆਂ ਦੀ ਕੋਣੇ ਪੌਦਾ ਖਰਾਬ ਲੱਗੀ ਰਿਹਾ ਹੋਣਾ, ਕਿ ਨਹੀਂ ਇਸਦੇ ਸਾਰੀ ਪੱਤੀਆਂ ਵੀ ਖਰਾਬ ਲੱਗੀ ਗਿਰੀ ਹੋਣੇ, ਚੱਲੀ ਰਿਹਾ ਤਾਂ ਠੀਕ ਆ, ਪਰ ਤਾਂ ਜੇ ਪੱਤੀਆਂ ਹੀ ਖਰਾਬ ਹੋਣੀ ਤਾਂ ਆਉਣੇ ਵਾਲੇ ਟਾਈਮਾਂ ਪਰ ਜੇ ਅਸੀਂ ਫਿਰ ਇਸ 'ਤੇ ਜੇ ਅਸੀਂ ਆਹਾਂ ਜੋ ਫਾਇਦਾ ਵੀ ਕਿਆ ਮਿਲਣਾ, ਤਾਂ ਪਹਿਲਾਂ ਹੀ ਜੇ ਜਿੰਨੇ ਵੀ ਫਲ ਵਿਸ਼ੇਸ਼ਗ ਤਿੰਨਾਂ ਜੋ ਜੇ ਅਸੀਂ ਸਾਰੇ ਸਜੇ ਪੌਦਿਆਂ ਪਰ ਜੇ ਅਸੀਂ ਰੋਗ ਲੱਗ ਰਹੇ ਤੀਸਰੇ ਲੱਛਣ ਦੱਸਣੇ, ਕਹਿੰਦੇ ਤਿੰਨਾਂ 'ਤੇ ਜੇ ਅਸੀਂ ਇੱਕ ਸਹੀ ਰਾਏ ਲਈ ਕਰਨੀ ਜੇ ਅਸੀਂ ਇਸਦਾ ਇਲਾਜ ਪਵਾ ਜੇ ਅਸੀਂ ਪਹਿਲੇ ਹੀ ਕਰੀ ਲੈਣਾ।
1: ਹਾਂ ਭਈ ਦੇਖ ਇਹ ਤਾਂ ਮੈਨੂੰ ਤਾਂ ਖਰਾ ਦੱਸੀ ਦੇ ਨਾ ਰਾਧਾ ਰਾਣੀ, ਦੇਖ ਟਾਈਮ ਰਹਿੰਦੇ ਹੀ ਮੈਂ ਤਾਂ ਦੇ ਇਹ ਸੋਚੂ ਬਈ ਭਈ ਧੁੱਪਾਂ ਦੀਆਂ ਵਜ੍ਹਾ ਤੇ ਉਹ ਦਊਂਗਾ ਦੇ ਆ, ਪਰ ਹੁਣ ਦੇ ਆ ਭਈ ਜਾਂਗੀ ਨਾ ਕਨੇ ਲਾਜ ਪਵਾ ਪੁੱਛੀ ਲੈਂਗੀ ਦੇ ਬਾਰੇ ਚ,
0: ਤਾਂ ਹੀ ਆਇਆ ਕਨੇ ਹੁਣ ਦੇਖ ਭਈ ਕਰਾ ਚੱਲਣ ਦਾ ਵੀ ਟਾਈਮ ਹੋਈ ਹੈ ਨਾ, ਹੁਣ ਇਹ ਬੀੜਾਂ ਵੀ ਸਾਫ਼ ਹੋ ਗਈ, ਅੱਜ ਕੇ ਦਿਨਾਂ ਦਾ ਹੋਈ ਆ ਗੁਜ਼ਾਰਾ ਹੁਣ ਬਥੇਰਾ,
1: ਦਿਖ ਥੱਕੀ ਗਈ ਹੁਣ ਨਾ ਤਾਂ ਲੈ ਪਾਣੀਆਂ ਦਾ ਘੁੱਟ ਪੀ ਲੈ, ਬੜੀ ਭਾਰੀ ਥੱਕੀ ਗਈ ਫਿਰ ਚੱਲਦੀਆਂ ਨਾ ਕਰਾ ਜੋ।
0: ਹਾਂ ਅੱਛਾ ਸਿਮਰੋ ਨਹੀਂ ਥੱਕੀ ਅਜੇ,
1: ਨਹੀਂ ਚੱਲੀ ਪਾਉਣਾ ਮੈਂ ਵੀ ਹੁਣ ਤੀਜੇ ਸੌਗੀ, ਮੈਂ ਵੀ ਕਿਆ ਕਰਨਾ ਕਲੀਏ ਬੈਠੀ ਨੇ,
0: ਲੈ ਕੇ ਆਪ ਤਾਂ ਭਾਈ ਖੇਤਰਾ ਹੀ ਰਹਿਣਾ ਹੋ ਕਿਉਂਕਿ ਹੁਣ ਬੱਚਿਆਂ ਵੀ ਲੱਗ ਜਾਣਾ ਫਿਰ ਰੋਟੀ ਆ ਜੋ ਬੋਲਣੇ ਨਾ।
1: ਨਾ ਨਾ ਮੈਸ ਵੀ ਦਿਖਣੀ ਨਾ, ਚੱਲ ਚੱਲ ਇਹ ਚੱਲਦੀ ਚੱਲਦੀ ਲੋਕ ਗੀਤ ਵੀ ਸੁਣੀ ਲੈਣਾ, ਕਹਿੰਦੇ ਪੂਜੀ ਵੀ ਜਾਣਾ ਤਾਂ ਲੀ ਜੋ ਘਰ।

0: ਲੈ ਬਈ ਸਿਮਰੋ ਦੇਖ ਲੋਕ ਗੀਤ ਸੁਣਦੇ ਸੁਣਦਿਆਂ ਘਰੇ ਵੀ ਪੂਜੀ ਗਈ, ਹੁਣ ਬਹਿ ਲੈ ਜਰਾ ਕਰ।
1: ਉਹ ਮੀਏ ਤਾਂ ਹੁਣ ਤਾਲ ਕੀ ਆਈ ਹੋ ਨਾ, ਹੁਣ ਫਿਰ ਆਂਗੀ ਤੇਰੇ ਵੱਲ, ਕਹਿੰਦੇ ਕਰ ਤੂੰ ਵੀ ਆਪਣੇ ਕੰਮ ਕਰ ਆ ਨਾ, ਕਹਿੰਦੇ ਮੈਂ ਵੀ ਚਲੀ ਪਾਉਂਦੀ ਹੁਣ।
0: ਉਸੇ ਤਾਂ ਆਇਆ ਪਰ ਇਹ ਰੱਖੀ ਗਈ ਸੀ ਮੈਂ ਕੀ ਹੈ ਕਹਿੰਦੇ ਕੱਦੂ ਦੀਆਂ ਬੇਲੇ।
1: ਆ ਤਾਂ ਬੇਲੀ ਤਾਂ ਤੂੰ ਪਕੜਾਈ ਦੇ ਨਾ, ਇਹਨਾਂ ਤਾਂ ਮੈਂ ਲਈ ਆਉਂਦੀ ਹੈ।
0: ਹਾਂ ਕੱਲ ਮੈਂ ਜੇ ਐਸੇ ਇਹਨਾਂ ਦੀ ਰੁਪਾਈ ਕਰੀ ਤੀ ਨਾ ਖੇਤਰਾ 'ਚ, ਇਸ ਵੇਲਾ ਜੇ ਐਸੇ ਕਰੀ ਦਿਆਂ ਜਾਏ ਕਰਨੇ ਤਾਂ ਇਹੜਾ ਵੀ ਜਲੀ ਪਾਣੀ ਦੇਣਾ ਤਾਂ ਸੰਝ ਸਵੇਲਾ ਜੇ ਐਸੇ ਨਾ ਲੱਗੀ ਵੀ ਜਾਣਾ, ਕਹਿੰਦੇ ਅਗਰ ਭਰ ਧੁੱਪੇ ਲੰਘੀ ਤਾਂ ਨਾ ਪਲਕੀ ਜਾਣਾ ਮੂੰਹ ਸਾਰੀਆਂ ਹੀ।
1: ਨਹੀਂ ਨਹੀਂ ਹੁਣ ਤਾਂ ਜ਼ਮੀਨ ਨੱਚਦੇ ਆ ਪੇ, ਵਰਖਾ ਖੂਬ ਵਰੀ ਹੋ ਨਾ, ਤਾਂ ਸੀਨ ਵੀ ਆਈ ਕਹਿੰਦੇ ਖਰੀਆਂ ਲੱਗੀ ਆਣੀ, ਕਹਿੰਦੇ ਸੰਝ ਪਿਆ ਗਾ ਦਾਏ ਪਾਣੀ ਦਿਓ ਤਾਂ ਵੇਲਾਂ ਲੱਗੀ ਆਉਂਦੀਆਂ ਖਰੀਆਂ।
0: ਮੈਂ ਤਾਂ ਕੱਲ੍ਹ ਦੇ ਇਹ ਕੀਤੀ ਆ ਕਿ ਕਿਆਰੀਆਂ ਬਣਾਈ ਸਾਰੀ, ਫਿਰ ਖੀਰੇ ਦੀ ਹੀ ਕਰੇਲੇ ਦੀ ਹੀ ਸਾਰੀਆਂ ਬੇਲੀਆਂ ਜੇ ਐਸੇ ਲਗਾਈ ਤੀ ਨਾ, ਕਹਿੰਦੇ ਹੁਣ ਇਹ ਆ ਵੀ ਲਈ ਜਾਏ ਕਿ ਇੱਕ ਬੇਲੀ ਤੂੰ ਵੀ ਨਾ ਲਾਈ ਲਿਆ ਟਾਈਮ ਰਹਿੰਦੇ।
1: ਹਾਂ ਪਕੜਾ ਤੇ ਨਾ ਜਦੋਂ ਪਾਈ, ਬੇਲੀ ਜੋ ਤਾਂ ਨਹੀਂ ਕਰਨੀ ਕੁਛ ਵੀ ਮਨ ਨਾ, ਲਗਾਈ ਤਾਂ ਮੈਂ ਹੋਰ ਵੀ ਬਥੇਰੀਆਂ ਦਿੱਤੀਆਂ, ਪਰ ਦਿਖ ਪਈ ਗੇਤੀਆਂ ਪਛੇਤੀਆਂ ਖਰੇ ਚਲੀ ਪਾਉਣ ਨਾ ਬੂਟੇ ਅਗਰ ਤਾਂ ਖਰਾ ਹੁੰਦਾ ਨਾ।
0: ਠੀਕ ਆ ਫਿਰ ਸਿਮਰੋ ਤਾਂ ਰਹੀ ਰਾਮ ਰਾਮ।
1: ਠੀਕ ਹੈ ਬਈ, ਠੀਕ ਹੈ, ਰਹੀ ਰਾਮ ਰਾਮ
2: ਜੀ। ਤਾਂ ਹੁਣ ਆਹ ਤੁਹਾਂ ਜੋ ਦੇ ਦਿੰਦੇ ਜਾਣਕਾਰੀ ਅੱਜ ਕੇ ਥੋਕ ਬਾਜ਼ਾਰ ਭਾਵਾਂ ਦੀ, ਅੱਜ ਆਲੂ ਪ੍ਰਤੀ ਕਿਲੋ ਦੇ ਹਿਸਾਬ ਬਣ ਰਿਹਾ 8 ਤੇ 13 ਰੁਪਏ, ਆਲੂ ਪਹਾੜੀ ਰਿਹਾ 14 ਤੇ 16 ਰੁਪਏ, ਪਿਆਜ਼ ਰਿਹਾ 24 ਰੁਪਏ ਪ੍ਰਤੀ ਕਿਲੋ, ਕਨੇ ਗੋਭੀ ਦਾ ਅੱਜ ਕਾ ਭਾਵ ਰਿਹਾ 60 ਰੁਪਏ।